ਜਾਣੇ ਪੋਸਲ ਪਰੋਹੀ ਆਪਣੇ ਸੋਤ ਸਮਤ ਗਿਆਨ ਤੇ ਅੰਜਨ ਦੇ ਜਨ ਦਾਸਨਾ ਤੇ ਆਵੇ ਸੇ ਤੇ ਗੁਣ ਮੈਂ ਜਾਕੋ ਪਰਮਾਏ ਜਨ ਮਰੇ ਫਿਰ ਆਵੇ ਜਾਏ ਊਚ ਨੀਤ ਕੇ ਅਸਥਾਨ ਜਸਾ ਜਨਾਵੇ ਤਸਾ ਨਾਨਕ ਜਨ ਨਾਨਾ ਰੋਗ ਨਾਨਾ ਜਾਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਲਕੀ ਨੋ ਵਿਸਥਾਰ ਪਵੇ ਨਾਸੀ ਏ ਖੰਕਾਰ ਨਾਨਾ ਚਤ ਕਰੇ ਖਿਨਮਾਏ ਪੂਰੇ ਅਪੂਰ ਸਭ ਠਾਏ ਨਾਨਾ ਵੇ ਕਰ ਬੰਤ ਬਣਾਏ ਆਪਣੇ ਕਿਉਂ ਤੇ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਉ ਨਾਨਕਾਰ ਨਾਉ ਨਾ ਕੇ ਤਾਰੇ ਸਲੇ ਜੰਤ ਨਾ ਕੇ ਤਾਰੇ ਖੰਡ ਬ੍ਰਹਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾਣ ਨਾ ਕੇ ਤਾਰੇ ਸੁਣ ਗਿਆਨ ਧਿਆਨ ਨਾ ਕੇ ਤਾਰੇ ਅਗਾਸ ਪਤਾ ਨਾ ਕੇ ਤਾਰੇ ਸਲੇ ਆਕਾਰ ਨਾ ਕੇ ਤਾਰੇ ਪ੍ਰਿਆ ਸਪਾਉ ਨਾ ਕੇ ਸੰਗੁਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਾ ਚੌਥੇ ਪਰ ਮੈਂ ਸੋਜਨ ਖਤ ਪਾਏ ਰੂਪ ਸੱਚਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸੱਚਾ ਕੀ ਬਾਣੀ ਸਤ ਪੁਰਸ਼ਾ ਮੈਂ ਸਮਾਣੀ ਸਤ ਕਰਮ ਜਾ ਕੇ ਇਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਲੀ

ਇਸ ਕਹਿ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾ। ਅਸ਼ਟਪਦੀ ਸਤਿਗੁਰ ਸਿੱਖ ਕਹਿ ਪ੍ਰਤਪਾਸੇ ਵਕੋ ਗੁਰ ਸਾਧਿਆ ਸਿੱਖੀ ਗੁਰ ਦੁਰਮਤ ਮਲ ਹੇਰਾ ਗੁਰਬਚਨੀ ਹਰ ਨਾਮ ਉਚਰ।

ਜਨਮ ਮਰਨ ਕੇ ਮਿਟਿਆਂ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਪਾ ਹੋਏ ਬਸੇ ਸਰ ਬਿਆਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਤਾਰੀ ਸਾਧ ਸੰਜ ਆਪਣਾ ਮੁਰਾਰੀ ਥਿਤ ਪਾਈ ਚੁੱਕੇ ਪਰਮ ਗਮ ਸੋ ਨਾਨਕਾ ਰਾਜਾ ਸਰਵਨ।

ਸ਼ਬਦ ਦੀਆਂ ਅਸਥਾਈ ਦੀਆਂ ਪੰਕਤੀਆਂ ਨੇ ਉਠਤ ਸੁਖੀਆ ਬੈਠਤ ਸੁਖੀਆ ਪੌ ਨਹੀਂ ਲਾਗੇ ਜਾਂ ਐਸੇ ਪੁੱਛਿਆ ਸੰਸਾਰ ਸ਼ਬਦ ਦੀ ਪ੍ਰਧਾਨਤਾ ਰਹੇਗੀ ਨਾ ਕਿ ਰਾਗ ਦੀ।